ਟੱਪੜ ਨੂੰ ਸਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਹਜੁਮਕੀਏ ਮਨ ਪਾਉਂਦੇ ਰਾਹੇ ਭੀੜਾ ਗਜਾਵਣਾ ਨੰਗਾ ਦੋ ਜਗ ਚੱਲਿਆ ਤਾਂ ਸਹਰਾ ਡਰਾਵਣਾ ਕਰਿਓ ਗੁਣ ਪਛੋਤਾਵਣਾ।

ਆਪੇ ਵੱਤੇ ਵਟਾਗੇ ਵਾਲਾ ਕੱਤਾ ਲੈ ਭਾਕਰ ਬਿਆ ਕੜਕਾ ਗਲ ਦਸਹਿਰਾ ਸੁਣ ਵੇਖੋ ਲੋਕਾਂ ਵੇੜਾ ਮਨ ਅੰਦਰ ਨਾ ਸੁਜਾਨ ਪੌੜੀ ਸਾਹਿਬ ਦਿਆਲ।

ਸਭ ਕੋ ਵੇਖਣ ਤੇਰੀ ਹੇਠ ਚਲਾਏਂਦਾ, ਆਪੇ ਦੇਵ ਗਈ ਆਪੇ ਹੀ ਕਰਮ ਕਰਾਏਂਦਾ, ਬੜੋ ਵੱਡਾ ਵੱਡ ਮੇਰੇ ਸਿਰ ਸਰਕਣ ਦੇ ਲਾਏਂਦਾ, ਕਦਰੋ ਪੱਠੀ ਜੇਕਰ ਸੁਲਤਾਨਾ ਕਹ ਕਰਾਏਂਦਾ।

ਸੋ ਜਿੱਤ ਮੁਖ ਸਦਾ ਸਲਾਗੀਐ ਭਗਤੀ ਚਾ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌੜੀ ਸਭ ਆਖੇ ਆਪਣਾ ਜਿਸਦਾ ਕੀ ਸੋਚਣ ਕੱਢੀਐ ਕਿਥਾ ਆਪਣਾ ਆਪੇ ਗੀ ਸੱਚੇ ਦਰਬਾਰ।

ਇੱਥੇ ਕੀਤਾ ਆਪਣਾ ਦਰਕੱਚੀ ਪੱਕੀ ਸਾਰੀ ਹੈ ਜੋ ਆਇਆ ਸੋਚਿਆ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀਰ ਪੁਰਾਣ ਹੱਥ ਸਹਿਮਣ ਵਿਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ।

ਸੁੱਖ ਪਾਈ ਉਸ ਤੋਂ ਸੈਂਸਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾ ਘਰ ਕਿਉਂ ਘਾਲੀਐ ਮੰਦਾ ਮੂਲ ਨਾ ਕੀਤੇ ਦਿਲ ਮਿੰਦਰ ਨਿਹਾਲੀਐ ਜੋ ਸਹਿਮ ਨਾਲ ਨਾ ਹਾਰੀਏ ਧੇਵੇ ਹਾਂ ਪਾਸਾ ਢਾਲੀਐ ਪਿਛਲਾ ਹੀ ਉੱਪਰ ਘਾਲੀਐ ਪਿਛਲਾ

ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜਿ ਕਹਿਜੈ ਕੋਟਿੰਦਰਿੰਦਰਾਣ ਸਹਾਣ ਗਣਿਜੈ।

Sarvanam Kathay Kavana Karma Nama.

ਗੁਰ ਸੇਵੀਐ ਅਹਨਿਸ ਸਹਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ।

ਸੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ

ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾਹ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂਦ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ

राम न समरथो पाई, सर्व कला भरपूर।

ਇਸ ਭਾਵੈ ਤਾਂ ਮੇਲ ਲਏ ਭਾਈ, ਹਿਰਦੈ ਨਾਮ ਨਿਵਾਸ। ਗੁਰਮੁਖ ਕਮਲ ਪ੍ਰਗਾਸੀਐ ਭਾਈ, ਹਿਰਦੈ ਹੋਵੈ ਪ੍ਰਗਾਸ।

ਤਿਸ ਬਿਨ ਘੜੀ ਨਾ ਜੀਵੀਐ ਪਾਈ, ਸਰਬ ਕਲਾ ਭਰਪੂਰ।

ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹੇ ਉਪਾਇਆ ਭਾਈ ਕਰਨ ਕਾਰਨ ਸਮਰੱਥ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੀ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ

ਕੋਇ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ।

ਤਿਤ ਸਰਵਰੜੈ ਭਈ ਰੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀਆ ਰੇ ਮਨ ਏਕ ਨ ਚੇਤਸ ਮੂੜ ਮਨਾ

ਜਸਾ ਇਹੋ ਕੀ ਜੈ ਦਾਨਾ ਰਹਾਉ ਭਾਗਠ ਸੱਚਾ ਸੋਇ ਹੈ ਜਿਸ

0: ਗਏ ਮਸਕਤ ਕਾਲ ਨਾਨਕ ਤੇ ਮਪੂਜਲੇ
1: ਕੇਤੀ ਛੁੱਟੀ ਨਾ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾ।

ਬਾਬਾ ਜੈ ਕਰ ਕਰਕੇ ਕੀਰਤ ਹੋਏ ਤੋ ਘਰ ਰਾਖ ਬੜਾਈ ਕੋਏ ਰਹਾਉ ਵਿਸਵੇ ਚਸਿਆ ਘੜੀਆਂ ਪਹਿਰਾ ਦਿੱਤੀ ਵਾਰੀ ਮਾਹੋ ਹੋਆ ਸੂਰਜੇ ਪੁਰਖ ਅਨੇਕ।

ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਉਪ ਮਾਲੇ ਆਣ ਲੋ ਪਵਨ ਚਵਰੋ ਕਰੇ ਸਗਲ ਬੰਦਰਾਏ ਉਲੰਤ ਜੋਤੀ ਜੈਸੀ ਆਰਤੀ ਹੋਏ ਪਵ ਖੰਡਾ ਤੇਰੀ ਆਰਤੀ ਅਤਾ ਸ਼ਬਦ ਜੰਤ ਤੇਰੀ ਰਹਾਉ ਹਸਤਵ ਨੈਣ ਨਨ ਨੈਣ ਹੈ ਕੋਹੇ ਕੋ ਸਹਿਸ ਪਾਦ ਵਿਮਲ ਨਨ ਏਕ ਪਾਦ ਗੰਧ ਵੇਨ ਸਹਿਸ ਪਾਦ ਗੰਧ ਚਲਤ ਮੋਹੀ

ਚੰਦ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੋ ਆਰਤੀ ਹੋਏ ਹਰ ਚਰਨ ਕਾਬਲ ਮੁਕਰੰਦ ਮੋਹਤ ਮਨੋਵੰਦਨ ਮੋਹਿਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋਹੇ ਜਾਵੇ ਤੇਰੇ ਨਾਏ ਵਾਸਾ ਰਾਹ ਗੌੜੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਗੱਡ ਨੌ ਪੁਨ ਵੱਡਾ ਹੈ ਰਹਾਉ ਤਾਕਤ ਹਰ ਰਸ ਸਾਧਨਾ ਜਾਣਿਆ ਤਨੰਤਰ ਹਉਮੈ ਕੰਡਾ ਹੈ ਜਿਉਂ ਜਿਉਂ ਚੱਲੈ ਚੁਭੈ ਦੁਖ ਭਾਵ ਹੈ ਜਮਕਾਲ ਸਹਿ ਸਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵਖੰਡਾ ਹੈ ਅਨਾਸੀ ਪੁਰਖ ਪਾਇਆ ਪਰਮੇਸ਼ਰ ਓਮ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਹੈ ਰਾਹ ਗੌੜੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਲਾਹ ਗੈ ਬਸਲ ਸਹੇਲਾ ਔਦ ਘਟੈ ਦਿਨ ਸਰਹਿਣਾ ਰੇ

ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

Thank you.

Ajá. Y

Aguilando.

Danke.

और जी सनी जी

Hadi canım.

ಕಡೆ ಮಾತಾಡಿದ್ರು.

Thank you.

0: அன்னைக்கு வந்து கம்பளை சீட்
1: and color.

Mm-hmm.

Look at this. Jump, jump, jump.

Vai.

0: ਕਿਹੜੀ ਆ?
1: ਕਿਹੜੀ?
0: ਆ ਜਿਹੜੀ ਤੇਰੇ ਹੱਥ ਚ ਆਈ ਗੋਲ,
1: ਆਹ ਆਹ ਆਹ ਆਹ ਆਹ ਇਹ ਗੋਲ।

ਸਾਰਾ ਕਰਦੇ ਚੰਗੀ ਤਰ੍ਹਾਂ ਸਾਰੀ ਨੂੰ ਕਰਨੀ ਆ ਕੌਪੀ ਇਕੱਠੀ ਹੋ ਜਾ ਕਰੂ ਕੱਲੀ

ਥੋੜੀ ਲੰਬੀ ਆ ਨਾ, ਥੋੜੀ ਜਿਹੀ।

Thank you.

ਮੈਂ ਰਲ ਨਾ ਜਾਣ ਕੇ ਨੰਬਰ ਲਿਖਿਆ ਇੱਥੇ।

ਜ਼ਿਆਦਾ ਫਰਕ ਪੈ ਗਿਆ ਡੇਢ ਮੀਟਰ ਇੱਕ ਦਾ ਫਰਕ ਪੈ ਗਿਆ ਹਾਂ ਕੱਲੀ ਕੱਲੀ ਕਰੋ ਫਿਰ

Gracias.

Yeah.

Gracias.

ਜਿਉ ਭਾਈ ਕੈ ਲਿਖ ਨਾਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੜੇ ਜਜਮਾਲਿਆ, ਹਾਉ ਨਾ ਪਾਇਨ ਕੂੜਿਆਰ ਮੋਹ ਕਾਲੈ ਦੁਜਗ ਚਾਲਿਆ, ਤੇਰਾ ਨਾਇ ਰੱਤੇ ਸਿਜਨ।

ਆਪਣੀ ਤਾਂ ਨਦਰੀ ਸਤਿਗੁਰ ਪਾਇਆ ਹੈ ਜੀਉ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚ

ਲਾਟੂ ਮਧਾਣੀਆਂ ਗਾ ਪੰਖੀ ਪਾਉਂਦੀਆਂ ਲੈਣ ਨਾ ਸਾ ਸੂਏ ਚਾੜ ਪੁਆਈ ਹੈ ਜੰਤ ਨਾਨਕ ਪਾਉਂਦਿਆ ਗਣਤ ਨਾਨਤ ਮੰਦਰ ਮੰਦ ਪੁਆਏ ਸੋਏ ਪਾਇਆ ਕਿਤਨ ਨੱਚੈ ਸਭ ਕੋਏ ਨੱਚ ਨੱਚ ਹੱਸੈ ਚੱਲੈ ਸਿਰੋ ਏ ਉੱਡਣਾ ਜਾਈ ਸਿਧ ਨਾ ਹੋਏ ਨੱਚਣ ਕੁਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਓ।

ਨਰਕ ਨਾ ਜਾਈਐ ਜੀਉ ਪਿੰਡ ਸਭ ਤੇ ਸਦਾ ਦੇਖਾ ਜੈ ਆਖ ਗਵਾਈਐ ਜੇ ਲੋੜੇ ਚੰਗਾ ਆਪਣਾ ਕਰਪਨੋ ਨੀਚ ਸਦਾਈਐ ਜੇ ਜਰਵਾਣਾ ਪਰ ਹਰ ਜਰਵੇਸ ਕਰੇਂਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ

ਸਰਤਾਂ ਪ੍ਰਜਾਣੀਆਂ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕਿ ਕਿਸ ਪੁੰਨਦਾਨ ਕਰੇ ਸੱਚ।

ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈ ਹੈ। ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਰੱਖ ਤੇ ਆਈ ਹੈ। ਪਲ ਤੇ ਵੇਹੋ ਪਾਈ ਹੈ ਜੇ ਵੇਹੀ ਕਾਰ ਕਮਾਈ ਹੈ। ਜੇ ਹੋਇਆ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ। ਮਤ ਥੋੜ੍ਹੀ ਸੇਵ ਗਵਾਈ ਹੈ ਮਤ।

ਦਸ ਜਮ ਦਸ ਭਾਕੇ ਜਨਮ ਤਾਂ ਇਹ ਸਕਿਆ ਕਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਤੋਈ ਨਾਮ ਭਗਤ ਭਵ ਜਲ ਹਰਨ ਗੁਰ ਅਮਰ।

0: ਜਗਤ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਧਾਰੇ ਜਿਹ ਨਾਮ ਸਮਾ ਦਿਓ ਹਰ ਸੋਗ ਸਮ ਕਰ ਸਹਾਰੇ ਨਾਮ ਸ਼੍ਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਤੁਸੀਂ ਨਾਮ ਪਦਾਰਥ ਅਮਰ ਕੁਰ ਤੁਸਿਓ ਕਰਤਾਰ ਤੁਸੀਂ ਨਾਮ ਪਦਾਰਥ ਅਮਰ ਕੁਰ
1: ਕਰਤਾਰ ਸਤਿ ਸੁਰੋ ਸੀਲ ਬਲਵੰਤ।

ਮਜਾਣੀ ਫੁੱਲ ਸਮੂਹ ਸਮੁੰਦਰ ਪਾਇਓ ਨਾਮ ਨਿਵਾਸ ਨਕਿਆਥ ਜਨਮ ਕਾ ਲੁਚਰੇ ਗੁਰ ਪਰਸਿਓ ਅਮਰ ਪ੍ਰਕਾਸ਼ ਨਕਿਆਥ ਜਨਮ ਕਾ ਲੁਚਰੇ।

0: ਪਣ ਤੂੰ ਇੱਕ ਲੋੜ ਹੈ ਇੱਕ ਮੰਨਿਓ
1: ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰ ਬਿਨ ਸੁਰ

ਕਨ ਹਰ ਬੂੰਦ ਬਸੋ ਰੋ ਮਾਵਲ ਉਸਮ ਬਸੰਤ ਗਨੰਤ ਨਾ ਆਵੈ ਭਰਾਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ।

0: ਗੁਣ ਤੇਰੇ, ਤੇਰੀ ਉਪਮਾ ਤੋਹੇ ਮਨ ਆਵੈ।
1: ਸਤਿਯੁਗ ਤੈ ਮਾਣਿਓ ਚਲਿਓ ਬਲ ਬਾਵਨ ਭਾਇਓ, ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ।

ਔਰ ਅਮਰਦਾਸ ਪਰਸ ਹੈ ਉਹਮ ਪਾਤਕ ਬੈ ਨਾਸਾ ਹੈ ਔਰ ਅਮਰਦਾਸ ਪਰਸ ਹੈ ਸਿੱਧ ਸਾਧਕ ਆਸਾਸਾ ਹੈ ਔਰ ਅਮਰਦਾਸ ਪਰਸ ਹੈ ਧਿਆਨ ਲਹੀਏ ਪਹੋ ਮੁਕ ਹੈ ਔਰ ਅਮਰਦਾਸ ਪਰਸ ਹੈ ਭਉ ਲਪੇ ਗੋ ਚੁੱਕ ਹੈ ਇੱਕ ਬਿਨ ਦੋ ਗੁਣ ਜੋ

ਸਿੱਖ ਸੰਬੰਧੀ ਦੂਰ ਸਹੋਂ ਕੁਰਸੋਂ ਝੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂਦਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ

ਤਨਾਸਰੀ ਮਹੱਲਾ ਚੌਥਾ। ਕਲਯੁਗ ਕਾ ਧਰਮ ਕਹੋ ਤੁਮ ਭਾਈ,

ਹੋੜੀ ਸਤਿਗੁਰੂ ਟਹਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅਨਜਨ ਦੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਨ ਜਾ ਰਿਹਾ ਸਤਿਗੁਰੂ ਹੈ ਬੋਝ ਥਾ ਵਿਰਲੇ ਕਿਨਾ ਵਿਚਾਰਿਆ।

ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਹੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹ ਭੀੜਾ ਗਿਆ ਜਾਵਣਾ ਚੰਗਾ ਦੋ ਜਗ ਚਾਲਿਆ ਤਾਂ ਦਿਸ